0: ਲਾਵੇ ਪਾਂਦਰ ਪਹਾਈ
1: ਹਤਲੀ
2: ਨੈਟ ਵਿਨ ਸਿੰਧੂ ਅਹਨਾਤਰੇ ਹਿਤ ਸਨ ਸਨ ਸਿੰਧੂ ਹਨਤ ਉਬ ਕੈਮਤੀ ਨਮ www.livefm.lk ਸਾਈਟ ਕਰ ਗਿਹਿੰ ਕਲਾਸਿਕ ਰੇਡੀਓ ਸਿਲੇਕ ਕਰਨ ਕਲਾਸਿਕ ਰੇਡੀਓ ਦਿਸਵਨ ਰੰਦੁਨੁ ਹਦਵਤੇ ਸਪਰਸ਼ਯ ඔබ ආදරය කරන ක්ලාසික් රේඩියෝ රේඩියෝ ගාඩන් ටියුනින් රේඩියෝ FM යන ඇප් හරහා වගේම තවත් වෙබ් අඩවි ගණනාවක් ඔස්සේ ශ්‍රවණය කළ හැකියි.